0: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਉਡਾਨ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਲੋਕਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਏ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਵਿੱਚ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੁਵੱਲੀਆਂ ਮੀਟਿੰਗਾਂ ਕੀਤੀਆਂ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ ਵਿੱਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ ਅਤੇ ਏਸ਼ੀਆਈ ਖੇਡਾਂ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਉਡਾਨ ਦੌਰਾਨ ਆਪਣੇ ਸਹਿ ਪਾਇਲਟ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਕੈਪਟਨ ਮਛਾਰ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਉਸ ਘਟਨਾ ਦੌਰਾਨ ਉਨ੍ਹਾਂ ਨੂੰ ਕਿਸ ਚੀਜ਼ ਤੋਂ ਹਿੰਮਤ ਮਿਲੀ।
1: ਆਪਕੀ ਹਿੰਮਤ ਨੇ, ਆਪਕੇ ਧੈਰਯ ਨੇ ਔਰ ਆਪਕੀ ਸੂਝਬੂਝ ਨੇ, ਫ੍ਰਿਕਸ਼ਨ ਆਫ ਸੈਕੰਡ ਮੇਂ ਇਤਨੇ ਨਿਰਣੇ ਕਰ ਲੀ ਆਪਨੇ ਔਰ ਇਤਨੇ ਲੋਕੋ ਕੀ ਜਾਨ ਬਚਾਈ ਔਰ ਆਜ ਪੂਰਾ ਦੇਸ਼ ਗਰਵ ਸੇ ਕਹਿ ਸਕਤਾ ਹੈ ਕਿ ਹਮ ਹਿੰਦੁਸਤਾਨੀ ਜਾਨ ਦੇਣੇ ਵਾਲੇ ਲੋਕ ਨਹੀਂ ਹੈ, ਜਾਨ ਬਚਾਨੇ ਵਾਲੇ ਲੋਕ। ਔਰ ਆਪਨੇ ਆਪਣੇ ਸਰੀਰ ਪੇ ਇਤਨਾ ਬੜਾ ਘਾਵ ਹੋ, ਆਪ ਸਵਯਮ ਜੀਵਨ ਔਰ ਮ੍ਰਿਤੂ ਕੀ ਲੜਾਈ ਲੜ ਰਹੇ, ਉਸ ਸਮੇਂ ਵੀ ਆਪਣੇ ਆਪਣੇ ਜੀਵਨ ਕੀ ਪਰਵਾਹ ਨਹੀਂ ਕੀ, ਸਭੀ ਯਾਤਰੀਓ ਕੇ ਜੀਵਨ ਕੀ ਪਰਵਾਹ ਕੀ। ਔਰ ਸਬਸੇ ਬੜੀ ਬਾਤ, 140 ਕਰੋੜ ਦੇਸ਼ ਵਾਸੀਓ ਕਾ ਆਪਣੇ ਮਾਨ ਬੜਾਇਆ ਔਰ ਇਸ ਲਈ ਮੈਂ ਹਿਰਦੇ ਸੇ ਗਰਵ ਅਨੁਭਵ ਕਰਤਾ।
0: ਕੈਪਟਨ ਸਮਿਤ ਮਛਾਰ ਤੇ ਹਮਲਾ ਕਰਨ ਵਾਲੇ ਮੁਲਜ਼ਮ ਸਹਿ ਪਾਇਲਟ ਨੂੰ ਅਬੂ ਧਾਬੀ ਭੇਜ ਦਿੱਤਾ ਗਿਆ ਏ। ਸਾਊਦੀ ਪ੍ਰੈਸ ਏਜੰਸੀ SPA ਨੇ ਸਾਊਦੀ ਗ੍ਰਹਿ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਦਾ ਹਵਾਲਾ ਦਿੰਦਿਆਂ ਦੱਸਿਆ ਏ ਕਿ ਦੋਵੇਂ ਪਾਇਲਟ ਡਾਕਟਰੀ ਜਾਂਚ ਤੋਂ ਬਾਅਦ ਅਬੂ ਧਾਬੀ ਲਈ ਰਵਾਨਾ ਹੋ ਗਏ। ਅਬੂ ਧਾਬੀ ਵਿਚ ਭਾਰਤੀ ਦੂਤਘਰ ਨੇ ਕੱਲ੍ਹ ਜਾਣਕਾਰੀ ਦਿੱਤੀ ਕਿ ਕੈਪਟਨ ਮਛਾਰ ਨੂੰ ਸੰਯੁਕਤ ਅਰਬ ਅਮੀਰਾਤ UAE ਲਿਆਂਦਾ ਗਿਆ ਏ ਅਤੇ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਏ। SPA ਮੁਤਾਬਕ UAE ਦੀ ਸੁਰੱਖਿਆ ਟੀਮ ਦੇ ਸਹਿਯੋਗ ਨਾਲ ਸਾਊਦੀ ਅਧਿਕਾਰੀਆਂ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਲੱਗਾ ਏ ਕਿ ਇਕ ਝਗੜਾ ਹੋਇਆ ਸੀ ਜਿਸ ਦੌਰਾਨ ਸਹਿ ਪਾਇਲਟ ਨੇ ਕੈਪਟਨ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਦੋਵੇਂ ਜ਼ਖਮੀ ਹੋ ਗਏ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 157ਵੀਂ ਜਯੰਤੀ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਇਸ ਮੌਕੇ ਤੇ ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਵੱਲੋਂ ਵੀ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਗਾਂਧੀ ਜਯੰਤੀ ਦੇ ਮੌਕੇ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਜੀਵਨ ਅਤੇ ਆਦਰਸ਼ਾਂ ਦਾ ਦੁਨੀਆ ਭਰ ਵਿਚ ਸਤਿਕਾਰ ਕੀਤਾ ਜਾਂਦਾ ਏ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿਚ ਜੰਗ ਅਤੇ ਟਕਰਾਅ ਦੇ ਸੰਦਰਭ ਵਿਚ ਗਾਂਧੀ ਜੀ ਦਾ ਸ਼ਾਂਤੀ ਤੇ ਅਹਿੰਸਾ ਦਾ ਸੰਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਸੰਗਕ ਹੋ ਗਿਆ ਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਵੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਂਧੀ ਜਯੰਤੀ ਮੌਕੇ ਨਵੀਂ ਦਿੱਲੀ ਵਿਚ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਉੱਤੇ ਫੁੱਲਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਰਾਜਘਾਟ ਉੱਤੇ ਸਰਬਧਰਮ ਪ੍ਰਾਰਥਨਾ ਕਰਵਾਈ ਜਾ ਰਹੀ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ, JP ਨੱਡਾ, ਕਿਰਨ ਰਿਜੇਜੂ, ਅਰਜੁਨ ਰਾਮ ਮੇਘਵਾਲ, ਜਤਿੰਦਰ ਸਿੰਘ ਅਤੇ L ਮੁਰੂਗਨ ਨੇ ਅੱਜ ਨਵੀਂ ਦਿੱਲੀ ਦੇ ਸੰਵਿਧਾਨ ਸਦਨ ਵਿਚ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। BJP ਦੇ ਪ੍ਰਧਾਨ ਨਿਤਿਨ ਨਵੀਨ, ਕਾਂਗਰਸ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾ ਅਰਜੁਨ ਖੜਗੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੰਸਦ ਮੈਂਬਰ, ਸੰਸਦ ਦੇ ਸੀਨੀਅਰ ਅਧਿਕਾਰੀ ਅਤੇ ਸਕੂਲੀ ਵਿਦਿਆਰਥੀ ਵੀ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ। ਦੇਸ਼ ਅੱਜ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ 122ਵੀਂ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਉਨ੍ਹਾਂ ਦਾ ਜਨਮ 2 ਅਕਤੂਬਰ 1904 ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਨਗਰ, ਜਿਸ ਨੂੰ ਪਹਿਲਾਂ ਉੱਤਰ ਪ੍ਰਦੇਸ਼ 'ਚ ਮੁਗਲ ਸਰਾਏ ਵਜੋਂ ਜਾਣਿਆ ਜਾਂਦਾ ਸੀ, ਵਿਚ ਹੋਇਆ ਸੀ। ਉਹ ਛੋਟੀ ਉਮਰ 'ਚ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸ਼ਾਮਲ ਹੋਏ ਅਤੇ 1921 ਵਿਚ ਅਸਹਿਯੋਗ ਅੰਦੋਲਨ 'ਚ ਹਿੱਸਾ ਲਿਆ। ਆਜ਼ਾਦੀ ਤੋਂ ਬਾਅਦ ਸ਼ਾਸਤਰੀ ਜੀ ਨੇ ਉੱਤਰ ਪ੍ਰਦੇਸ਼ ਅਤੇ ਬਾਅਦ ਵਿਚ ਕੇਂਦਰ ਸਰਕਾਰ ਵਿਚ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ 'ਚ ਵਿਜੇ ਘਾਟ ਵਿਖੇ ਸਾਬਕਾ ਪ੍ਰਧਾਨ

0: ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਵਿਸ਼ਵ ਸ਼ਾਂਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੀਤੀ ਗਈ ਸ਼ਲਾਘਾ ਨਾਲ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋ ਰਿਹਾ ਏ। ਸ੍ਰੀ ਸ਼ਾਹ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਜੈਯੰਤੀ ਮੌਕੇ ਆਇਆ ਸ੍ਰੀ ਪੁਤਿਨ ਦਾ ਇਹ ਬਿਆਨ ਦਰਸਾਉਂਦਾ ਏ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆਂ 'ਚ ਅਮਨ ਅਮਾਨ ਲਈ ਭਰੋਸੇਮੰਦ ਆਵਾਜ਼ ਵਜੋਂ ਉਭਰਿਆ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਗਾਂ, ਟਕਰਾਵਾਂ ਅਤੇ ਬਦਅਮਨੀ ਵਾਲੇ ਮੌਜੂਦਾ ਦੌਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸੁਨੇਹਾ ਦਿੱਤਾ ਏ ਕਿ ਹੱਲ ਜੰਗ ਦੇ ਮੈਦਾਨਾਂ ਤੋਂ ਨਹੀਂ ਸਗੋਂ ਸੰਵਾਦ ਤੇ ਕੂਟਨੀਤੀ ਰਾਹੀਂ ਨਿਕਲਦੇ ਨੇ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਜੰਗ ਹੋਵੇ ਜਾਂ ਆਫ਼ਤ ਹਰ ਸਥਿਤੀ 'ਚ ਹਮੇਸ਼ਾ ਮਦਦ ਅਤੇ ਸਹਾਇਤਾ ਲਈ ਅੱਗੇ ਵੱਧ ਕੇ ਕਦਮ ਚੁੱਕਿਆ ਏ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਦੇ ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਫਰਾਂਸ, ਕੈਨੇਡਾ, ਸਾਊਦੀ ਅਰਬ ਅਤੇ ਦੱਖਣੀ ਕੋਰੀਆ ਦੇ ਵਪਾਰ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ। ਫਰਾਂਸ ਦੇ ਵਿਦੇਸ਼ ਵਪਾਰ ਅਤੇ ਆਰਥਿਕ ਮਾਮਲਿਆਂ ਦੇ ਮੰਤਰੀ ਨਿਕੋਲਸ ਫੋਰੀਸੀਏ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਵਪਾਰ ਤੇ ਨਿਵੇਸ਼ ਵਧਾਉਣ, ਭਾਰਤੀ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ, UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ। ਇਸ ਨਾਲ ਭਾਰਤ ਦੇ ਆਰਥਿਕ ਵਿਕਾਸ ਵਿਚ ਮਦਦ ਮਿਲ ਸਕਦੀ ਏ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਏ। ਸ੍ਰੀ ਸਿੱਧੂ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਏ। ਮੁੱਕੇਬਾਜ਼ੀ 'ਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗਰਾਮ ਵਰਗ 'ਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਛੀ ਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ 'ਚ ਮਹਿਲਾ ਮੁੱਕੇਬਾਜ਼ੀ 'ਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰ ਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ 'ਚ 6ਵੇਂ ਸਥਾਨ ਤੇ ਪਹੁੰਚ ਗਿਆ ਏ। ਅਖੀਰ 'ਚ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲਵੀਵ ਜਾਣ ਵਾਲੀ ਉਡਾਨ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਏ ਅਤੇ ਏਸ਼ੀਆਈ ਖੇਡਾਂ 'ਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗਰਾਮ ਵਰਗ 'ਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ,
1: ਆਦਾਬ। ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਅਸਲਮ ਬੇਗ। ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਫਲਾਈ

0: ਮਤਾਂ ਮਾਨਾ ਹਰ ਮਾਮਲਾ ਤੇ ਅਨੁ ਹਜੂ ਮਤਾਂ ਦਸਲ ਮਸ ਮਿਸਾਲ ਚ ਤੰਗ ਨੇ ਖੁਦਾ ਨਾ ਖਾਸ ਤਾ ਮਸਨ ਨਾ ਚਾਨ ਕੋ ਮਿਆ ਬੀਵੀ ਜ਼ਬ ਹਜੂ ਯਾਨੀ ਖੁਆਨ ਖੁਦਾ ਨਾ ਖਾਸ ਤਾ ਝਗੜੇ ਚ ਸੁਸੁ ਜ਼ਰ ਜ਼ਰ ਚ ਚੇ ਬਾਈ ਨਾ ਬਾਈ ਬਰਨ ਚ ਨਾ ਅਤਾ ਨਾ ਫਰੀ ਬਰਨ ਚ ਹਜੂ ਦਿਨ ਗੰਗ ਮਾਂ ਅਤੀ ਅਕਸਰ ਅਤੀ ਇਸਲਾਮੀ ਤਰੀਕੇ ਕੰਗ ਮੋਲਨ ਦੁਕੀ ਯਾਨੀ ਇੰਤਸ ਡੰਡਾ ਬਸ ਸੇ ਵਾਇਲੈਂਸ ਕਭੀ ਮਸੂਮ ਹਜੂ ਬਲਕਿ ਐ ਨਾ ਖੁਦਾ ਨਾ ਖਾਸ ਤਾ ਮਸਨ ਇਨਸਾਨ ਚੇ ਜੀ ਨਾਸ ਦੋ ਹਜੂ ਕੋਈ ਦਖਾਫ ਹਬੀ ਪਿਆ ਮਤੰਗ ਬਿਲਕੁਲ ਨਾਨ ਵਾਇਲੈਂਸ ਹੋਸੇ ਮਤੰਗ ਪੈਸਿਵ ਹੋਸੇ ਯਾਨੀ ਅਤੇਸ ਬਿਲਕੁਲ ਯਾਨੀ ਦੋ ਅਤੇਸ ਗਲਤ ਮਲੇਨ ਮੈਂ ਅਤੇਸ ਨੀਂਦ ਮਿਆ ਸਾਪ ਮਾਹੌਲ ਪੁਰ ਦੇ ਬੇ ਕੋਸ਼ਿਸ਼ ਬਚਾ ਜ਼ੇਰੇ ਮਤਾਂ ਅਕਸਰ ਦਿਉ ਮਤਾਂ ਯਾਨੁਕ ਜ਼ੇਰੇ ਦੁਗੇ ਨਾ ਚੰਦੀ ਸਾਬੀ ਕਾ ਮਤਾਂ ਇੰਟਰਨੈਸ਼ਨਲ ਲੈਵਲ ਕਾ ਮਤਾਂ ਨਾਨ ਵਾਇਲੈਂਸ ਚਾਹਨਾ ਦੇ ਮਤਾਂ ਹਾਲਤ ਮਤਾਂ ਦੁਨੀਆ ਕੇ ਲੈਵਲ ਕੇ ਮਤਾਂ ਨਜ਼ਰ ਬਣਾ ਥੋ ਤਾਜੂ ਮਤਾਂ ਹਰ ਜਗ੍ਹਾ ਵਾਇਲੈਂਸ ਨਾ ਮੁਲਕ ਚ ਨਾ ਮੁਲਕ ਚ ਚਾਮ ਚ ਫੋਕਸੇ ਨਾ ਮਸਲ ਵਾਇਲੈਂਸ ਸੇ ਜੰਗ ਸੋਸੇ ਨਾ ਯਾਨੀ ਦਿਸ ਹਾਲਤ ਦਰੇ ਮਸਲ ਦਿਆਂ ਨੁਕ ਮੀਡੀਏਸ਼ਨ ਜਰੇ ਮਸਲ ਗਤੀ ਛੋ ਦਿਨ ਦੇਗੀ ਯਾਰ ਮੀਡੀਏਸ਼ਨ ਕਾਨੂੰਨ ਯਾਨ ਦੀ ਦਿਨ ਦਾ ਪ੍ਰੋਵੀਜ਼ਨ ਚਿਓ ਦੇਣਾ ਮੀਡੀਏਸ਼ਨ ਯਾਨੀ ਸੁਸੂ ਰਨ ਲੁਕਸ ਬਚਾ ਸੁਸੀ ਬਾਰੇ ਸਪੈਰਤੰਗ ਚਾ ਮੀਡੀਏਟ ਬਚਾ ਹਜ ਸੁਸੀ ਨੁਕ ਸਲਹ ਸਫਾਈ ਬਚਾ ਹਜ ਜੀ ਮੀਡੀਏਸ਼ਨ ਪਾ ਬਹੁਤ ਬਿਹਤਰੀਨ ਰੋਲ ਚ ਯਾਰ ਦਰ ਸੋਸਿਓ ਦੇਣਾ ਚਾਨਾ ਹਰ ਜਗ੍ਹਾ ਮਤਾ ਗਾ ਕਸਮ ਮੁਸ਼ਕਿਲਾ ਚਿਓ ਨਾ ਜਿਤੀ ਵਾਇਲੈਂਸ ਕਤ ਛੇਤਨਾ ਯਾ ਸੁਸੂ ਜ਼ਰ ਜ਼ਰ ਥਪ ਥਪ ਚਿਕ ਛੇਤਨਾ ਯਾ ਯੂਲ ਨਾ ਯੂਲ ਚੀ ਫੋਗਦ ਨਾ ਖੁਦਾ ਨਾ ਖਾਸਤਾ ਯੂਲ ਆਪਸ ਯਾ ਸੁਸੁ ਕਤ ਫੋਗਦ ਨਾ ਜੁਨ ਗਾ ਮਾ ਮਤਸ ਯਾਨੀ ਨਾਨ ਵਾਇਲੈਂਟ ਦੁਖ ਸੇ ਯਾਨੀ ਹਾਜ ਹਾਜੂ ਆਪਸੀ ਮੁਹੱਬਤ ਪਿਆਰ ਮੁਹੱਬਤ ਯਾਨਾ ਦੋਸਤੀ ਨੇ ਅੰਬੋ ਹਾਜੂ ਸੁਸੁ ਬਰਦਾਸ਼ਤ ਬਸੇ ਔਰ ਦੀ ਚੀਜ਼ ਪੇ ਮਤਸ ਅਮਲੀ ਕਿਉਂ ਮੈਂ ਕੋਸ਼ਿਸ਼ ਬਚਾ ਔਰ ਤਬੀ ਮਤੰਗ ਕਾਮਯਾਬ ਛੇ ਚੈਂਸੁ ਅਗਰ ਹਮ ਮਤੰਗ ਦੀ ਉਸੂਲ ਨਿਕੰਗ ਅਤਸ ਹਾਜੂ ਪਾਬੰਦੀ ਬਸੇ ਮਤਸ ਯਾਨੀ ਹਰ ਮੁਸ਼ਕਿਲਾਤ ਯਾਨੂ ਯਾਨੀ ਮੈਂ ਹਿਸਾਬ ਪੋ ਨਾਨ ਵਾਇਲੈਂਟ ਦੁੱਖ ਸੇ ਯਾਨੀ ਬਿਹਤਰੀਨ ਆਪਸ ਯਾਨੂ ਕਹਿਣਾ ਪਿਆਰ ਮੁਹੱਬਤ ਗਾ ਸੁਸੁ ਹਾਜੂ ਇਤਨਾਮ ਜਗਸੇ ਦੀ ਚੀਜ਼ ਪੋਸ ਮਤੰਗ ਕਾਮਯਾਬੀ ਖੋ ਚੈਂਸੁ ਵਾਇਲੈਂਸ ਨਤਾ ਕਾਮਯਾਬੀ ਮਨੇ ਚਪਚਾ ਮਨਸ ਬਣਾ
1: ਕਸਬਖਸ਼ ਬਖਸ਼ ਜੋ ਸਲਮਾਨ ਅਰਦਮ ਮੋਲਵੀ ਪਿੰਕ ਕੇ ਨਤਾ ਤਸ਼ੱਦਦ ਜ਼ਰ ਨਦਰੇ ਦੁਨੀਆ ਗਾ ਨੋ ਗਰੇ ਸੋ ਮਿਸਾਲ ਤਾਂ ਨੋ ਬਿਨਾ ਜੋ ਨਤਾ ਕੰਟਰੀ ਪਾ ਕੰਟਰੀ ਨਤਾ ਦੇ ਚੋਸ਼ੇ ਛਾ ਤੋਂ ਨੋ ਦਿਨ ਛਾਨੇ ਚੋਲ ਸ਼ੋ ਕੰਟਰੀ ਰਿਕ ਨਤਾ ਯਾ ਤਸ਼ੱਦਦ ਤੇ ਨੋ ਦੀ ਚੋਲ ਲਾ ਨਤਾ ਯਾ ਜੰਗ ਨਦੇ ਨੇ ਲੋ ਸ਼ਾਸ ਬਸੇ ਬਾਕੀ ਆ ਮੇ ਮੰਗ ਸੁਨੀ ਕਾ ਬਾਕੀ ਏ ਦੁਨੀਆ ਏ ਮਲਸਾ ਨੇ ਨੋ ਮਿਸਿਸ ਕਾ ਨਿਉਤ ਪੀ ਦੇ ਮੇ ਮੰਗ ਸੁਨੀ ਕਾ ਨਤਾ ਇਕਤਸਾਦੀ ਦੇ ਹਾਲਾਤ ਤੇ ਅਸਰ ਇਕ ਛਾ ਤੋਂ ਥਾ
0: ਜੋ
1: ਛਾਨੇ ਮਹਿੰਗਾਈ ਇਕ ਜ਼ਰ ਨਤਾ ਦਖਸਾ ਨਤਾ ਕਾਫੀ ਅਸਰ ਇਕ ਛਾ ਤੋਂ ਲੋ ਦਿਨ ਜੁਨ ਗੰਗਮਾਂ ਅਤਿਕਾਇਆ ਯੋਂਗ ਮਿਸਤਰੋਲ ਪੁਤਸ਼ਾ ਦੁ ਸੋਂਸਿਨ ਕੰਸਰ ਦਰੇ ਰੇ ਸੰਮੋਲ ਮੇ ਪਿੰਕੀ ਖੋਏ ਨੁਕ ਛਖਾਨੀ ਗਾ ਮਲਸਾ ਜੇ ਗੰਗਤਾ ਨਾ ਅਨੇ ਨੇ ਮੀਕ ਸੋਂ ਅਤੇ ਨੇ ਫ੍ਰੀਕ ਸੋਂ ਯਾ ਤਸ਼ੱਦਦ ਨਾ ਯਾ ਗਤਾ ਸਗ੍ਰਹਿੰਗ ਜ਼ੋਖ ਸ਼ਿਸ਼ਾ ਨੇ ਕਤੋ ਜੁਨ ਸਗੀ ਗਤਾ ਹਲ ਪੂਜੁ ਯਾ ਗਤਾ ਤਸ਼ੱਦਦ ਤੇ ਜਵਾਬ ਪੂ ਤਸ਼ੱਦਦ ਮੈਂ ਜੇ ਦਾ ਜੁਨ ਗਤਾ ਸੱਚਾਈ ਵਾ ਪਿਆਰ ਵਾ ਮੁਹੱਬਤ ਨਾ ਸਬਰ ਪੋ ਮਤੇ ਦੇ ਅਸਤਾਨੇ ਮੈਨੇ ਯਾ ਗਤਾ ਤਸ਼ੱਦਦ ਤੇ ਹਲ ਮਿਸ਼ਾ ਚਾਜ਼ੇ ਜੁ ਛਾਨਾ ਗਤੋ ਜ਼ੋਖ ਸ਼ਿਕਾ ਦਿ ਤਸ਼ੱਦਦ ਪੂ ਇੰਟਰਨੈਸ਼ਨਲ ਲੈਵਲ ਗੰਗਾ ਤੇ ਜ਼ਰ ਨਾ ਜੁ ਕੀ ਖੋਂ ਚਿਕ ਚਾ ਜੁ ਬਮੀਨਾ ਸਲਾ ਚਾ ਜੁ ਬਮੀਨਾ ਗਤ ਸੋ ਰੋਲ ਲਿਕ ਨਤੰ ਸਗ ਫਰੀਜ਼ਰ ਰਿਵੋਲੂਸ਼ਨ ਔਰ ਕੰਟਰੀ ਬੈ ਕੰਟਰੀ ਗਤ ਸੋ ਜਿਗ ਜਾਪਰ ਗੋ ਸਰ
0: ਬਹੁਤ ਬਤਨੀ ਨਾ ਬਹੁਤ ਬਹੁਤ ਜ਼ਰੂਰੀ ਸਵਾਲ ਨੀ ਨਾ ਔਰ ਦੇ ਸਵਾਲ ਪੂ ਆਜ ਕਲ ਨਤੀ ਮਾਹੌਲ ਨਾ ਚੇਂਜ ਯੋਤ ਪੀ ਹਜ ਦੇ ਸਵਾਲ ਨਾ ਰਿਲੇਟਡ ਚੇਂਜ ਦੁ ਗਾ ਚਾਨੰਗ ਤਾਂ ਥੋਮਤ ਮਸਨ ਇਸ ਬਿਹਤਰੀਨ ਮੌਸਕੀ ਨਤਾ ਖੁਦਾ ਨਾ ਖਾਸਤਾ ਜਿਸਤੀ ਵਾਇਲੈਂਸ ਚਾਨੂ ਅਤੀ ਮੁਲਕ ਪੁਲਿਸ ਨਾ ਯਾ ਇੰਟਰਨੈਸ਼ਨਲ ਲੈਵਲ ਇੱਕ ਪੁਲਿਸ ਨਾ ਰੇਕ ਮਤਾਂ ਹਰ ਚੀਜ਼ ਸੇ ਅਸਰ ਹੋਣਾ ਮਸਨ ਮਹਿੰਗਾਈ ਕਾ ਅਸਰ ਹੋਣਾ ਚਾਨੇ ਦੇ ਕਾ ਦੇ ਅਸਰ ਪੂ ਪੂਰਾ ਹਿੰਦੁਸਤਾਨ ਸੱਪਾ ਲਬ ਸੇ ਮਤੇ ਦੀ ਸੱਪਾ ਲਬ ਸੇ ਹਾਜੂ ਮਤਾਂ ਬੇਚਾਰਾ ਆਵਾਮ ਗਰੀਬ ਆਵਾਮ ਆ ਯਾਨੀ ਮਤਾਂ ਦੀ ਮੁਸ਼ਕਿਲਾਤ ਮਤਾਂ ਅੰਨ ਅੱਛਾ ਗੋ ਸਰ ਹਾਜੂ ਚਾਨੇ ਦੀ ਚੀਜ਼ ਸੁਣਨਾ ਅਤੇ ਚਾਹੇ ਅਤੀ ਰਾਏ ਨਾ ਲੈਵਲ ਕਿਨ ਚਾਹੇ ਮਹੱਲੇ ਲੈਵਲ ਕਿਨ ਚਾਹੇ ਗਾਉਂ ਲੈਵਲ ਕਿਨ ਮਤਸ ਹਮੇਸ਼ਾ ਨਾਨ ਵਾਇਲੈਂਸ ਤੱਕ ਵੀ ਕੋਸ਼ਿਸ਼ ਬਚਾ ਚਾਹੇ ਮਤੀ ਡਿਸਟ੍ਰਿਕਟ ਲੈਵਲ ਕਿਨ ਖੁਦਾ ਨਾ ਖਾਸਤਾ ਯਾ ਮਸ ਅਤੀ ਮੁਲਕ ਲੈਵਲ ਕਿ ਮਤੀ ਦੀ ਚੀਜ਼ ਸੁਣੇ ਨਾ ਅਤੀ ਯੂਟੀ ਲੈਵਲ ਕਾ ਮਤਸ ਹਰ ਜਗ੍ਹਾ ਹਰ ਮਜਲਿਸ ਯਾਨੁ ਹਾਜੂ ਹਰ ਇਜਤਮਾਤ ਯਾਨੁ ਹਰ ਸੋਸਾਇਟੀ ਯਾਨੁ ਹਾਜੂ ਗਾ ਮਲਸੇ ਗਾ ਅਤੀ ਯੰ ਖੁਰਤੰਗ ਸਿੱਖਾ ਨਾ ਹਾਜੂ ਮਤਸ ਦੀ ਗਾਂਧੀ ਦੀ ਉਸੂਲ ਪੇ ਕਾ ਨਾਨ ਵਾਇਲੈਂਸ ਪੇ ਕਾ ਮਤਸ ਹਮੇਸ਼ਾ ਰੋਸ਼ਨੀ ਤੰਗ ਮੋ ਸ਼ਦੁਕ ਔਰ ਅਤੀ United Nations si da mana kongi basic na wen sugera.
1: I
0: kongos da 2007 yang jab kong gang ma dam sena kongos gang mi ka da oskali tang spin suki matas ngati malsan yang son sena ngati yulula son sena amesha. Di kan di sai bi di usul di non violence di usul pa matas felai be koshish bacha. Matas society yang di yong me koshish bacha jere kongos amesha yani deka zor bat sugena. Chane di chis pus basi ngata har jaga amun yong at haju